0: हाँ जी, सुना
1: कार्यक्रम सुना दे आजकल की नहीं?
0: कर दे जी, बच्चे सुना कर दे। मैं तो हैं गा आवाज अलग ही है, कम कर सना फिर आई आई है तुम्हारी आवाज।
1: अच्छा,
0: हाँ वो ठीक
1: कौन
0: ठाक
1: जे
0: है ना।
1: कार्यक्रम खरे लगे तू है जो इन दिन जे
0: अपन सारे प्रोग्राम बढ़िया लगते जी, पाली
1: पहाड़ी पसंद कर दे ज्यादा ना?
0: भी, हिंदी भी, अंग्रेजी भी, सारे बढ़िया
1: अच्छा,
0: लगते जी।
1: अंग्रेजी पसंद करते तू है तो अंग्रेजी प्रोग्राम तो है दिन दे नहीं,
0: हाँ जी,
1: अंग्रेजी प्रोग्राम हर द स्टेशन तो दिन दा नहीं।
0: तो कभी कभी सुने लेंदे कुछ ना कुछ
1: ठीक
0: के।
1: ठीक बड़ा बड़ा धन्यवाद जगदीश जी, तू फोन किया, सुनते रहे आकाशवाणी हमीरपुर।
0: दुनिया
1: जगदीश जी हमारे नियमित श्रोता, और कह रहे सुई अटक गई थी धर्मशाला पर, लेकिन बीच में उनकी सुई अटक गई टेलीविजन पर, फिर उन्होंने सोचा ये कार्यक्रम शुरू हुआ तो चलो और अगले श्रोताओं से बात करते हैं। कौन है अगले श्रोता लाइन पर?
2: जी, आपका फोन मिला, मैं स्वागत है आपका।
0: नमस्कार
2: नमस्कार जी, कौन श्रोता बात कर रहे हैं?
0: जी।
1: भुक्कड़ सिंह जी खड़ोली ते, क्या
0: हाँ जी,
1: हाल है भुक्कड़ सिंह जी? तुहां दे
0: खरे
1: खरे ने?
0: हाँ तो सुना।
1: बस बस आए भी ठीक है, आशीर्वाद है तुहां दा पूरा। सुना दे हाँ दे
0: हाँ
1: प्रोग्राम।
0: बिल्कुल जी, बिल्कुल।
1: अच्छा, बड़ी
0: हाँ जी
1: चेतनगी आएगी तुहां जो सुन दे एकदम, है ना?
0: हाँ जी, ये साथी है, रेडियो
1: हाँ ये तो है। तो कौन से प्रोग्राम तुम्हें जो पसंद है ज्यादा? आजकल मैच दी कमेंट्रियां भी लगी
0: हाँ
1: है,
0: जी
1: राती
0: हाँ जी हाँ जी, रात कमेटी सुनी।
1: मजा आया, जीती की इंडिया
0: हाँ
1: ने।
0: जी बिल्कुल,
1: और केड़े प्रोग्राम खरे लगते तुम्हें?
0: और पहाड़ी लोक संसार वगैरह सारे सभी ठीक है।
1: लोक संसार बढ़िया लगता है ना?
0: हाँ जी,
1: ठीक है ठीक है, और कुछ बोलना चाहते बुक्कड़ सिंह जी?
0: बस बरसाती है मौसम, आवे खड्डा नाला से सोलन रहा
1: हाँ ये तो ठीक बोले, पर तुम तो नाम कुनी रखे बुक्कड़ सिंह।
0: है बस। भागने
1: अच्छा, तुहे मतलब भूखे तो नहीं रहते थे बचपन से? आस तो नहीं थी कुछ की रोटी टाइम टाइम दी मिलनी चाहिए?
0: रखे
1: चलो चलो ठीक है बुक्कड़ सिंह जी, तुहे फोन किया, बड़ा बड़ा धन्यवाद तुम्हारा।
0: धन्यवाद
1: लेकिन नाम बड़ा ही अच्छा था इनका, बुक्कड़ सिंह जी।
2: जी।
1: और कई बार देखिए हिमाचल में तो कम, लेकिन पहले ऐसा होता था नेहा कि जैसे कोई बुधवार को पैदा हो जाता था उसका नाम बुद्धू रख देते थे,
2: जी
1: कोई मंगल को हो जाता था तो उसका मंगलू रख देते थे, तो शायद यही मैं कहानी जोड़ रहा था लेकिन वो समझ नहीं पाए। चलिए कोई नहीं।
2: चलिए अगले श्रोता से बात करते हैं। आपका फोन मिला, मैं स्वागत है आपका।
3: जय माता दी जी।
2: जय
1: जी जय
2: माता
1: माता दी
2: दी।
1: जी, कौन बोल रहे हैं?
3: मैं भगवान सिंह धीमान बोल रहा हूँ, पालमपुर से।
1: भगवान सिंह धीमान जी पालमपुर से। भगवान सिंह जी क्या हाल है तुम्हारे हरियाणा?
3: बढ़िया जी, बढ़िया, बड़े बढ़िया,
1: अच्छा सुना दे हाँ दे प्रोग्राम।
3: बड़े बढ़िया। मैं तो मिंजो सुन दो ये कम से कम कोई 30 साल,
1: अच्छा जी, तो तुहे तो बिल्कुल शुरुआती स्तर से जुड़े हैं आकाशवाणी हमीरपुर।
3: जदी ते तुहा शुरुआत की थी ना मीरपुर दी राजनीति
1: हाँ जी हाँ जी हाँ जी, सही बोला
3: जो,
1: बिल्कुल।
3: जदी ते तभी ते चालू करीता था मैं।
1: अच्छा, तो बिच धर्मशाला भी सुन दे कि आंदा ही सुन दे?
3: नहीं बीच बीच सारे चले जाते, मैंने कभी विध भारती चली पौंदा, कभी कोई चली पौंदा।
1: अच्छा सारे कार्यक्रम सुन दे, सारे कार्यक्रम अच्छे लगते तुम्हें?
3: हाँ जी, मेरा थम जेड़ा सा लगी रहा दिन भरी ना।
1: बहुत बढ़िया, क्या कर दे क्या भगवान सिंह जी?
3: मैं हूँ एज डा मेरी इस टाइम 64 साल उम्र है। हाँ
1: हाँ जी हाँ जी, 64।
3: जी,
1: ये तो कुछ नहीं है, बड़ी नॉर्मल ही
3: पहले मैं
1: जी।
3: अपना ही
1: बिजनेस?
3: बिजनेस करता, ड्राइविंग ड्राइविंग का काम करता, मैं ड्राइवरी करता हाँ।
1: वाह जी वाह, ये तो भगवान सिंह जी तुम तो कुछ जानना चाहते जी, तुम ड्राइविंग करते थे तो तुम्हें कई प्रकार दे वो मिलते होने, कभी टूरिस्ट कभी अपने, तो क्या लगता है ड्राइवर पर प्रेशर बड़ा होता है ना? लोग बोलते हैं चला जी चला, जल्दी जल्दी चला, जल्दी जल्दी चला।
3: एक गल दसदा मैं तुहां, तुहां वैसे बड़ी अच्छी गल कीती कि
1: जी
3: जितने भी ड्राइवर जेड हुंदे, कुछ जेड हुंदे से समझदे कने कुछ नहीं समझदे, तो
1: ये तो गल ठीक बोली
3: जेड़ा सवारी हुंदी कस्टमर हुंदा
1: जी,
3: की ना, अगर गलाया दी हां जी असां फलानी जगह इतने टाइम में पुजना है,
1: बिल्कुल जी
3: शायद ड्राइवर दी रिस्पॉन्सिबिलिटी हुंदी
1: हाँ जी, बिल्कुल ठीक बोले दुए
3: हुंदी कि नहीं हुंदी। हुण
1: बिल्कुल।
3: एचआरटीसी ड्राइवर, बस ड्राइवर कोई भी ड्राइवर है, ये रिस्पॉन्सिबिलिटी नहीं समझते, इन्हें जो नौकरी करने मतलब है, पैसे ने मतलब है,
1: नहीं
3: क्योंकि
1: रिस्पॉन्सिबिलिटी तो होती जी सारे दी जी।
3: जो मेरी गल सुना, मेरे घरे परिवार है, मैं ड्राइवरी करा करता,
1: जी
3: अगर मैं एक्सीडेंट करीता तो मैं मरना तो मेरा परिवार खिला नहीं पाई है।
1: बिल्कुल जी बिल्कुल, ये तो ठीक बोले थे क्योंकि ये काम बड़ा सुरक्षा का है और बड़ा बचाव करने चलना
3: बिल्कुल
1: पड़ता।
3: बिल्कुल, जितना फौजी, जरा एक फौजी और एक ड्राइवर सेम
1: हाँ
3: ਤਿਆਰੀ ਆ ਰਹਿਣ ਵਾਲਾ।
1: ਬਿਲਕੁਲ ਠੀਕ ਬੋਲਿਆ ਤੁਸੀਂ, ਬਿਲਕੁਲ ਠੀਕ ਜੀ ਭਗਵਾਨ ਸਿੰਘ ਜੀ, ਕਿਉਂਕਿ ਇਤਨੇ ਲੋਕਾਂ ਜੋ ਜਾਂ ਸਵਾਰੀਆਂ ਜੋ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਪਹੁੰਚਾਉਣਾ ਇਹ ਬੜਾ ਡਿਫਿਕਲਟ ਕੰਮ ਹੈ, ਇਤਨਾ ਆਸਾਨ ਕੰਮ ਨਹੀਂ ਹੈ। ਕਈ ਵਾਰ ਸੋਨੇ ਜੋ ਨਹੀਂ ਮਿਲਦਾ, ਕਈ ਵਾਰ ਕਈ ਖਾਣੇ ਜੋ ਨਹੀਂ
3: ਦੋ
1: ਮਿਲਦਾ
3: ਦਿਨ।
1: ਜੀ
3: ਮੈਂ ਦਿੱਲੀ ਤੇ ਮਨ ਨਾ ਚੱਲਦਾ ਹਾਂ।
1: ਜੀ ਜੀ ਜੀ
3: ਦਿੱਲੀ ਤੇ ਮਨ ਨਾ ਚਾਈਨਾ ਬਾਰਡਰ।
1: ਲੇਕਿਨ ਇੱਕ ਗੱਲ ਹੀ ਤੇ ਉਸ ਟਾਈਮ ਆਹਾਂ ਦਾ ਰੇਡੀਓ ਬੜਾ ਕੰਮ ਆਉਂਦਾ ਹੋਣਾ ਦੋਹਾਂ ਜੋ, ਚਾਹੇ ਕੋਈ ਵੀ ਸਟੇਸ਼ਨ ਸੁਣਦੇ ਹੋ ਤੁਸੀਂ।
3: ਨਹੀਂ ਨਹੀਂ ਮੇਰਾ ਜਿਹੜਾ ਐਫ ਐਮ ਐਸ ਚੱਲੀ ਰਹਿੰਦਾ।
1: ਹਾਂ ਅੰਦਰ ਲਾਈ ਰੱਖਦੇ ਨਾ ਗੱਡੀਆ 'ਚ
3: ਲਾਈਨ ਦਾ ਜਿਹੜਾ ਸਰ ਚੱਲੀ ਪਾਉਂਦਾ ਨਾ।
1: ਹਾਂਜੀ ਹਾਂਜੀ ਹਾਂਜੀ
3: ਚੱਲਣ ਦੇ ਕਾਹਲੀ ਕਾਹਲੀ ਮੈਂ 5:50 ਚੋਣ ਕਰੀਂਦਾ।
1: ਅੱਛਾ ਸਵੇਰੇ ਸਵੇਰੇ
3: ਸਵੇਰੇ ਹੀ।
1: ਅੱਛਾ ਅੱਛਾ ਬੜੀ ਵਧੀਆ ਗੱਲ। ਤਾਂ ਇਹ ਜੇ ਤੁਸੀਂ ਆਪੂ ਸੁਣਦੇ ਤਾਂ ਔਰ ਵੀ ਸੁਣਦਾ ਫੈਮਿਲੀ 'ਚ ਕੋਈ,
3: ਬਾਕੀ ਵੀ ਸੁਣਦੇ ਘਰ ਵਾਲੇ ਵੀ ਸੁਣਦੇ।
1: ਬੜੀ ਵਧੀਆ ਗੱਲ ਜੀ ਭਗਵਾਨ ਸਿੰਘ ਜੀ, ਬੜਾ ਅੱਛਾ ਲੱਗਿਆ ਤੁਸੀਂ ਨੇ ਗੱਲਬਾਤ ਕਰਨੀ।
3: ਪ੍ਰੋਗਰਾਮ ਤੁਸਾਂ ਦੇ ਸਾਰੇ ਅੱਛੇ ਨੇ
1: ਜੀ ਜੀ,
3: ਲੇਕਿਨ ਮੇਰੀ ਇੱਕ ਥੋੜੀ ਜਿਹੀ ਰਿਕੁਐਸਟ ਹੈ।
1: ਹਾਂਜੀ।
3: ਕਿ ਇਹ ਜਿਹੜੇ ਤੁਸਾਂ ਨਾਟਕ ਦਿੰਦੇ ਨਾ।
1: ਕਿਹੜਾ ਨਾਟਕ ਜੀ?
3: ਜੀਆਂ ਇਹ ਸਰ ਅੱਜ ਕੱਲ ਸਰ ਅੱਜ ਸੰਝਾ ਦਿੱਤਾ ਤੁਸਾਂ ਸਹਿਜ ਰਿੜੀਏ ਤਾਨ
1: ਜੀ। ਰਿੜੀਏ ਤਾਨ ਤਾਂ ਕੱਲ ਆਇਆ ਨਹੀਂ ਕਿਉਂਕਿ ਕੱਲ ਤਾਂ ਮੈਚ ਦਾ ਪ੍ਰਸਾਰਣ ਥਾ।
3: ਅੱਛਾ ਨਹੀਂ ਦਿੱਤਾ ਕੱਲ?
1: ਨਹੀਂ ਨਹੀਂ ਇਸ ਦਾ ਮਤਲਬ ਤੂੰ ਰੈਗੂਲਰ ਨਹੀਂ ਸੁਣਦੇ, ਪਕੜੀ ਗਈ ਤੂੰ ਚੋਰੀ।
3: ਨਹੀਂ ਨਹੀਂ ਚੋਰੀ ਨਹੀਂ, ਮੈਂ 6 ਵਜੇ ਤੋਂ ਲੈ ਕੇ 8 ਵਜੇ ਤੱਕ ਪੂਜਾ ਚ ਹੁੰਦਾ ਮੈਂ।
1: ਚਲੋ ਚਲੋ ਠੀਕ ਬੋਲਿਆ ਤੂੰ, ਆਂਦਾ ਰਿੜੀਆਂ ਤਾਨ ਜੀ ਬੋਲਾ ਇਸ ਬਾਰੇ ਬੋਲਾ।
3: ਹਾਂ ਇਸ ਚ ਪਤਾ ਕੀ ਹੁੰਦਾ, ਜਿਹੜੇ ਇਹ ਲੌਂਸਰ ਹੁੰਦੇ ਨਾ ਇਹਨਾਂ ਦੇ ਨਾਂ ਵੀ ਦੱਸਣਾ ਚਾਹੀਦੇ ਵੀ ਫਲਾਣਾ ਕਿਰਦਾਰ ਫਲਾਣੇ ਨਿਭਾਇਆ, ਫਲਾਣਾ ਕਿਰਦਾਰ ਫਲਾਣੇ ਨਿਭਾਇਆ।
1: ਤਾਂ ਸਰ ਮਜ਼ਾ ਨਹੀਂ ਆਉਣਾ ਫਿਰ, ਸਰ ਰੋਚਕਤਾ ਹੀ ਖਤਮ ਹੋ ਜਾਣੀ। ਬੜੀ ਨਾਰਾਜ਼ ਹੋ ਜਾਂਦੀ ਕਿ ਮੇਰੇ ਬਾਰੇ ਨੀ ਤੁਸੀਂ ਜੋ ਗਲਾਣਾ ਹੈ ਨਾ ਜੀ। ਸਭ ਸਭ ਜੀ ਇੱਕ ਤੇ ਇੱਕ ਉੱਪਰ ਹੈ। ਔਰ ਬੜਾ ਧੰਨਵਾਦ ਭਗਵਾਨ ਸਿੰਘ ਜੀ ਤੁਸੀਂ ਫੋਨ ਕੀਤਾ ਹੈ ਨਾ, ਬੜਾ ਬੜਾ ਹੌਸਲਾ ਵਧਾਇਆ ਹਾਂ ਦਾ। ਸੁਣਦੇ ਰਹੇ ਆਕਾਸ਼ਵਾਣੀ ਹਮੀਰਪੁਰ ਜੀ। ਭਗਵਾਨ ਸਿੰਘ ਜੀ ਥੇ ਔਰ ਦੇਖੀਏ ਇਨਕਾ ਸੁਝਾਉ ਥਾ ਕਿ ਜੋ ਪਾਤਰ ਕਰਤੇ ਹੈ ਉਨਕਾ ਪਰਿਚੇ ਦੇ ਦਿਆ ਜਾਏ, ਲੇਕਿਨ ਉਸੇ ਇੱਕ ਜੋ ਰੋਚਕਤਾ ਹੈ
2: ਔਰ ਕਹੀਂ ਨਾ ਕਹੀਂ ਖਤਮ ਹੋ ਜਾਤੀ
1: ਹੈ। ਇਹ ਕੈਰੇਕਟਰਸ ਨਹੀਂ ਹੈ
2: ਜੀ,
1: ਇਹ ਇੱਕ ਹਮਨੇ ਜੋ ਆਮ ਵਿਅਕਤਿਤਵ ਹੈ ਵੋ ਉਠਾਏ ਹੈ ਇੱਕ ਕਿਸੀ ਪਰਿਵਾਰ ਕੇ, ਤਾਂ ਕਿ ਲੋਕੋਂ ਕੇ ਸਾਥ ਹਮ ਜੁੜ ਸਕੇ, ਉਨਸੇ ਬਾਤ ਕਰ ਸਕੇ, ਉਨ੍ਹੇ ਵੀ ਹਮਾਰੇ ਇੱਕ ਆਪਣਾਪਨ ਲਗੇ, ਸਹਿਜ ਭਾਵ ਲਗੇ ਕਿ ਹਮਾਰੀ ਪਰਿਵਾਰ ਜੈਸਾ ਕੋਈ ਬੈਠਾ ਹੈ
2: ਜੀ। ਕਾਰਜਕ੍ਰਮ ਮੈਂ ਅੱਗੇ ਬੜ੍ਹਤੇ ਹੈ, ਜੁੜਤੇ ਹੈ ਅਗਲੇ ਸ਼ਰੋਤਾ ਸੇ। ਆਪਕਾ ਫੋਨ ਮਿਲਾ ਮੈਂ, ਸਵਾਗਤ ਹੈ ਆਪਕਾ।
4: ਨੇਹਾ ਮੈਡਮ ਜੀ ਨਮਸਤੇ।
2: ਨਮਸਤੇ ਜੀ, ਸਵਾਗਤ ਹੈ ਆਪਕਾ ਅੱਜ ਕੇ ਇਸ ਕਾਰਜਕ੍ਰਮ ਮੈਂ।
4: ਧੰਨਵਾਦ।
2: ਕੌਣ ਸ਼ਰੋਤਾ ਬਾਤ ਕਰ ਰਹੇ ਹੈ?
4: ਵਿਨੋਦ ਕੁਮਾਰ 16 ਕਾਂਗੜਾ
2: ਜੀ। ਵਿਨੋਦ ਕੁਮਾਰ ਜੀ ਸਵਾਗਤ ਹੈ, ਕਿਆ ਕਹਿਣਾ ਚਾਹੇਂਗੇ?
4: ਨਮਸਤੇ ਸਰ ਜੀ।
1: ਨਮਸਤੇ ਨਮਸਤੇ ਵਿਨੋਦ ਜੀ, ਕਿਆ ਹਾਲ ਹੈ ਤੁਹਾਡੇ?
4: ਬੜੀਆ ਸਰ ਜੀ, 3-4 ਮਹੀਨੇ ਬਾਅਦ ਗੱਪ ਹੋਈ ਹੋਇਆ।
1: ਹਾਂ ਬੜੀ ਖੁਸ਼ੀ ਵਧੀਆ ਹਾਂ ਜੋ ਵੀ ਕਿ ਗੱਪ ਹੋਈ ਔਰ ਚਲੋ ਬੜਾ ਵਧੀਆ ਲੱਗਿਆ ਆਪਣੇ ਸ਼ਰੋਤੇ ਨੇ ਗੱਲ ਕਰਨੇ, ਬੜਾ ਵਧੀਆ ਲੱਗਦਾ ਹਾਂ ਜੋ ਵੀ ਹੈ ਨਾ। ਜਿਤਨੇ ਵੀ ਸ਼ਰੋਤਾ ਹੈ ਹਾਂਜੀ ਪਤਾ ਹੈ ਕਿ ਲਗਾਤਾਰ ਸੁਣਦੇ ਔਰ ਬੜਾ ਇੰਜੋਏ ਕਰਦੇ ਹਾਂ ਦੇ ਪ੍ਰੋਗਰਾਮ। ਕਿਆ ਬੋਲਣਾ ਚਾਹੁੰਦੇ ਵਿਨੋਦ ਜੀ?
4: ਵਧੀਆ ਪ੍ਰੋਗਰਾਮ ਚੱਲਿਆ ਪਰ ਸਰ ਥੋੜੀ ਮੇਰੀ ਸ਼ਿਕਾਇਤ ਸੀ।
1: ਸ਼ਿਕਾਇਤ ਪੱਤਰ ਵੀ ਹੈ ਅੱਜ ਆਪਣੇ ਇਲਾਕੇ ਦੀ ਗੱਲ ਕਰਾ ਦੇ ਜ਼ਰੂਰ ਕਿਤੇ ਨਾ ਕਲੈਰੀਫਾਈ ਕਰ ਗਏ ਚੀਜ਼ ਹੈ ਨਾ।
4: ਐਕਚੁਅਲੀ ਪਤਾ ਕੀ ਹੁੰਦਾ ਨਾ ਜਿਵੇਂ ਜੇ ਮਤਲਬ ਜਿਵੇਂ ਕੋਈ ਜਾਣਕਾਰੀ ਮਿਲਦੀ ਹੋਵੇ
1: ਹਾਂਜੀ ਪ੍ਰਮੁੱਖ ਤੱਕ ਪੁਜਾਈ ਦੇਂਗੇ ਭਗਵਾਨ ਖੇਲ ਖੇਲਾ ਦਾ ਹੈ ਨਾ ਸਹਿਜ ਕੰਮ ਚ ਜੀ ਦੀ ਸਹਿ ਨਹੀਂ ਸੁਣਦੇ ਤੇ
4: ਮੈਂ ਸੋਚਾਂਗਾ ਕਿ ਚਲੋ ਆਕਾਸ਼ਵਾਣੀ ਵੀ ਪਤੇ ਹੁੰਦੇ ਨੇ ਫਿਰ ਦਮਦਮ ਸਵਾਲ ਹੈ ਤਾਂ ਦਮਸਵਾਲ ਰੇਂਜ ਖਰੀ
1: ਅੱਜ ਧਰਮਸ਼ਾਲਾ ਦੀ। ਠੀਕ ਹੈ ਤੇ ਤੁਹਾਡੇ ਨੇੜੇ ਵੀ ਹੈ ਨਾ ਧਰਮਸ਼ਾਲਾ?
4: ਹਾਂਜੀ ਹਾਂਜੀ। ਨਾ ਨਾ ਵੀਰ ਫਰੇ ਪਹਿਲਾਂ ਠੀਕ ਹੈ ਤਾਂ ਕੁਝ ਨਹੀਂ ਨਾ ਤੇ ਵਧੀਆ ਵਧੀਆ।
1: ਚਲੋ ਜੀ ਕੋਈ ਨਹੀਂ, ਕੋਸ਼ਿਸ਼ ਕਰਕੇ ਜੀ ਇਹ ਗੱਲ ਮੈਂ ਨੋਟ ਕਰ ਲਈ, ਤਕਨੀਕੀ ਪ੍ਰਮੁੱਖ ਤੱਕ ਜ਼ਰੂਰ ਪੁਜਾਂਗੇ ਤੁਹਾਡੀ ਗੱਲ। ਔਰ ਬੋਲਾ ਤੁਸੀਂ ਮੈਚ ਸੁਣਨੇ 'ਚ ਕਿਆ ਆਨੰਦ ਆਦਾ ਔਰ ਲੋਕ ਸੰਸਾਰ ਕਾਰਜਕ੍ਰਮ ਹੈ, ਸਵਾਸਥ ਚਰਚਾ ਹੈ, ਕਿਹੜੇ ਲੱਗਦੇ ਹਨ ਦੇ ਕਾਰਜਕ੍ਰਮ ਤੁਹਾਨੂੰ?
4: ਵਧੀਆ ਲੱਗਿਆ ਜਾਣਕਾਰੀ ਮਿਲਦੀ ਹੈ, ਨਵੇਂ ਤੋਂ ਨਵੇਂ ਡਾਕਟਰ ਆਉਂਦੇ ਹੈ ਦੱਸਦੇ ਬਿਮਾਰੀਆਂ ਬਾਰੇ।

0: ਲਾਲ ਸਾਨੂੰ।
1: ਰਾਮ ਲਾਲ ਸ਼ਰਮਾ
0: ਜੀ ਜੀ,
1: ਕਿਆ ਹਾਲ ਹੈ ਤੁਹਾਨੂੰ ਦਿਖਾ ਰਹੇ ਹਨ?
0: ਖਰੇ ਕਿਆ ਜੀ, ਬੱਚੇ ਵੀੜਾਂ ਦੇ ਕੋਲ ਯਾਰ ਕਿਵਾ।
1: ਅੱਛਾ, ਤਾਂ
0: ਮੰਡੀ ਭਰੀ ਹੈ,
1: ਰੇਡੀਓ ਸੁਣਦੇ ਰਹਿੰਦੇ ਪਰ ਹੈ ਨਾ?
0: ਓ ਮਾੜਾ ਇਹ ਲਾਲ ਲਾਲ ਵੀ ਚੀਜ਼ ਰੇਡੀਆ ਸਾਰਾ ਦਿਨ।
1: ਅੱਛਾ, ਰਾਮ ਲਾਲ ਜੀ, ਤੁਹਾਡੇ ਕੁਛ ਉਮਰ ਦਰਾਜ ਲੱਗਾ ਤੇ ਕਿਤਨੀ ਉਮਰ ਹੋਣੀ ਤੁਹਾਡੀ?
0: ਬਸ ਜੀ ਇਹ ਹੈ ਵਾ, ਠੀਕ ਠਾਕ
1: ਹੈ ਜੀ।
0: ਧੰਨਵਾਦ ਜੀ
1: ਜੀ ਧੰਨਵਾਦ ਰਾਮ ਲਾਲ ਜੀ, ਸੁਣਦੇ ਰਹੇ, ਹੌਸਲਾ ਰੱਖਾ, ਕੁਛ ਇਹਦੀ ਜੀ ਗੱਲ ਨਹੀਂ ਹੈ, ਔਰ ਆਪਣੇ ਸਿਹਤ ਦਾ ਖਾਸ ਖਿਆਲ ਰੱਖਾ ਹੈ ਨਾ ਨੇਹਾ ਜੀ? ਇਹ ਬਜ਼ੁਰਗ ਹੈ ਕੋਈ, ਔਰ ਬੇਚਾਰੇ ਸ਼ਾਇਦ ਲੇਟੇ ਲੇਟੇ ਜਾਂ ਜਿਸ ਵੀ ਅਵਸਥਾ ਮੇਂ ਹੋ ਹਮੇ ਫੋਨ ਕਰ ਰਹੇ ਹੈ। ਔਰ ਦੇਖੀਏ, ਯੇ ਕਾਫੀ ਸੁਣਨੇ ਕੋ ਮਿਲਤਾ ਹੈ ਕਿ ਯਹੀ ਹਮਾਰਾ ਸਾਥੀ ਹੈ,
2: ਜੀ,
1: ਔਰ ਯੇ ਬਾਤ ਹਮੇ ਬੜਾ ਹੌਸਲਾ ਔਰ ਪ੍ਰੇਰਣਾ ਦੇਤੀ ਹੈ ਕਿ ਅਗਰ ਹਮ ਕਿਸੀ ਵਿਅਕਤੀ ਕੇ ਜੋ ਬਿਲਕੁਲ ਅਕੇਲਾ ਹੈ ਉਸਕੇ ਸਾਥੀ ਬਣ ਪਾਏ, ਕਿਉਂਕਿ ਅੱਜ ਕੱਲ੍ਹ ਸਾਥੀ ਮਿਲਣਾ ਬਹੁਤ ਮੁਸ਼ਕਿਲ ਹੈ, ਔਰ ਜੋ ਬਾਤ ਉਸਕੇ ਮਨ ਮੇਂ ਹੈ, ਉਸਕੇ ਦਿਲ ਮੇਂ ਹੈ, ਵੋ ਕਈ ਵਾਰ ਆਪਣੇ ਘਰ ਵਾਲੋਂ ਸੇ, ਆਪਣੇ ਨਜ਼ਦੀਕੀਓਂ ਸੇ ਵੀ ਨਹੀਂ ਕਹਿ ਪਾਤਾ, ਲੇਕਿਨ ਰੇਡੀਓ ਕੇ ਮਾਧਿਅਮ ਸੇ ਸ਼ਾਇਦ ਹਮੇ ਕਹਿ ਦੇ।
2: ਜੀ, ਤੋ ਵਕਤ ਹਮਾਰੇ ਪਾਸ ਥੋੜ੍ਹਾ ਰਹਿਤਾ ਹੈ, ਚਲਤੇ ਚਲਤੇ ਲੇਤੇ ਹੈਂ ਆਖਰੀ ਕਾਲ।
1: ਇੱਕ ਕਾਲਰ ਲੈ ਸਕਤੇ ਹੈਂ।
2: ਆਪਕਾ ਫੋਨ ਮਿਲਾ, ਮੈਂ ਸਵਾਗਤ ਹੈ ਆਪਕਾ।
3: ਹਾਂ ਜੀ, ਰਾਮ ਜੀ।
1: ਰਾਮ ਰਾਮ ਜੀ, ਰਾਮ ਰਾਮ ਜੀ, ਕੌਣ ਬੋਲ ਰਹੇ ਸਰ?
3: ਬਿੱਟਾ ਗ੍ਰਾਮ ਪੰਚਾਇਤ ਟਿੱਪਰ।
1: ਬਿੱਟਾ ਜੀ, ਬਿੱਟਾ ਜੀ, ਕੀ ਹਾਲ ਹੈ ਤੁਹਾਡੇ?
3: ਨੰਦ ਹੈ, ਨੰਦ ਹੈ ਸਰ, ਬਹੁਤ ਵਧੀਆ, ਬਹੁਤ ਵਧੀਆ ਸਰ, ਅੱਜ ਬਤੇ ਧੰਨਵਾਦ
1: ਜੀ।
3: ਹੋਈ ਗੱਲ ਪਹਿਲਾਂ ਵਿੱਚ ਚਾਰ ਸਹਾਇਤਾ ਲੱਗੀ।
1: ਨਹੀਂ ਨਹੀਂ, ਬਸ ਹੁਣ ਹੁੰਦੇ ਰਹਿਣੀ ਗੱਲ, ਹੁਣ ਚਿੰਤਾ ਮਤ ਕਰ, ਤੁਸੀਂ ਸਾਰੇ ਲਾਈਨਾਂ ਪਰ ਆ ਜਾਣਾ ਹੈ ਦੁਬਾਰਾ ਤੇ ਸਹੀ ਰੁਟੀਨ।
3: ਹਾਂ ਜੀ, ਹਾਂ ਜੀ, ਹਾਂ ਜੀ, ਹਾਂ ਜੀ,
1: ਸਾਰੇ ਪ੍ਰੋਗਰਾਮ ਫੋਨ ਇਨ ਵਗੈ
3: ਇਹ ਤੁਹਾਗਾ
1: ਜੀ
3: ਫਰਮਾਈ ਗੁਜਾਰੀ ਸਰ
1: ਜੀ ਬੋਲਾ ਸਰ।
3: ਚਲੋ ਜਿਹਾ ਅੱਜ ਕੱਲ੍ਹ, ਹਾਂ ਥੋੜ੍ਹਾ ਮਤਲਬ ਥੋੜ੍ਹਾ ਸਬਜ਼ੀਆਂ ਸੁਬਜ਼ੀਆਂ ਦਾ, ਫਸਲਾਂ ਫਸਲਾਂ ਦੇ ਬਾਰੇ ਜਿਹਾ ਵੀ ਥੋੜ੍ਹਾ ਬਈ, ਤਾਂ ਜਿਹਾ ਤੁਹਾਡਾ ਕੋਈ ਡਾਕਟਰ ਜਾਂ ਕੋਈ ਆਈ ਨਾ ਜਿਹੜੇ ਆਉਂਦੇ ਆ ਮਤਲਬ ਗੱਲ ਕਰਿਆ ਜਾਂ ਜਿਹਾ ਵੀ ਕੋਈ ਮਾਰਗਦਰਸ਼ਨ ਕਰਿਆ
1: ਜੀ? ਜੀ ਜੀ, ਇਹ ਬਿੱਟਾ ਜੀ ਇੱਕ ਵਜੇ ਹੋਇਆ ਥਾ ਪ੍ਰੋਗਰਾਮ ਨਾ, ਮੰਗਲਵਾਰ ਜੋ ਤੁਸੀਂ ਮਿਸ ਕਰਤਾ ਹੋਣਾ, ਤੇਜ਼ ਮਿਰਚ ਔਰ ਕਿਆ ਬੋਲਦੇ ਆਪਣੇ ਦੋ ਤਿੰਨ ਸਬਜ਼ੀਆਂ ਪਰ ਇਹ ਕੀਤਾ ਥਾ ਪ੍ਰੋਗਰਾਮ ਨਾ, ਤਾਂ ਹੁਣ ਸਮੇਂ ਵੀ ਹੋ ਗਿਆ। ਬੜਾ ਬੜਾ ਧੰਨਵਾਦ ਤੁਹਾਡੇ ਗੱਲ ਕਰਕੇ ਕਿਸੇ ਔਰ ਕਾਰਜਕ੍ਰਮ 'ਚ ਨਾ, ਮਾਫ਼ ਕਰਨਾ ਚਾਹਾਂ
3: ਜੀ। ਧੰਨਵਾਦ ਸਰ, ਠੀਕ
1: ਜੀ। ਔਰ ਨੇਹਾ ਜੀ, ਸਮੇਂ ਵੀ ਹੋ ਚਲਾ ਹੈ ਇਸ ਕਾਰਜਕ੍ਰਮ ਮੈਂ, ਔਰ ਜਿਤਨੇ ਵੀ ਸ਼ਰੋਤਾਓਂ ਨੇ ਆਜ ਹਮੇ ਹਿੱਸੇਦਾਰੀ ਸੁਨਿਸ਼ਚਿਤ ਕਰੀ ਇਸ ਕਾਰਜਕ੍ਰਮ ਮੈਂ, ਉਨਕਾ ਬਹੁਤ ਬਹੁਤ ਧੰਨਵਾਦ। ਅਨੇ ਕਾਰਜਕ੍ਰਮ ਮੈਂ ਆਪਸੇ ਮੁਲਾਕਾਤ ਹੋਗੀ, ਔਰ ਇਸੀ ਕੇ ਸਾਥ ਆਪ ਔਰ ਮੈਂ ਮਿਲ ਕਰ ਕਹਤੇ ਹੈਂ
2: ਸੁਪ੍ਰਭਾਤ ਹਮੀਰਪੁਰ।
4: नमस्कार, आकाशवाणी से समाचार प्रभात के साथ मैं जागृति शर्मा। मुख्य समाचार, प्रधानमंत्री नरेंद्र मोदी और नीदरलैंड्स की महारानी मैक्सिमा ने भारत में डिजिटल सार्वजनिक व्यवस्था से हुए क्रांतिकारी परिवर्तन पर चर्चा की। सरकार ने वाणिज्यिक एलपीजी आपूर्ति को पश्चिम एशिया संकट से पहले के स्तर पर बहाल किया, सभी प्रतिबंध हटाए। अयोध्या में श्रीराम जन्मभूमि के दान में हेराफेरी के मामले में 8 नामजद और कई अज्ञात लोगों के विरुद्ध पुलिस में मामला दर्ज। अंतर्राष्ट्रीय मुद्रा कोष ने कहा, ईरान संघर्ष के आर्थिक प्रभाव और ऊर्जा की बढ़ती कीमतों के बावजूद भारत वैश्विक आर्थिक विकास का प्रमुख चालक बना हुआ है। फीफा फुटबॉल विश्व कप में इक्वाडोर ने जर्मनी को 2-1 से हराकर नॉकआउट दौर में प्रवेश किया। और महिला टी20 क्रिकेट विश्व कप में मैनचेस्टर में शेफाली वर्मा के शानदार प्रदर्शन की बदौलत भारत ने बांग्लादेश को 5 विकेट से हराया। अब समाचार विस्तार से। प्रधानमंत्री नरेंद्र मोदी ने कल नीदरलैंड्स की महारानी मैक्सिमा से मुलाकात की। बैठक के दौरान भारत की डिजिटल सार्वजनिक अवसंरचना आधारित क्रांति से अधिक सुलभ और किफायती बन रही वित्तीय सेवाओं पर चर्चा की गई। उन्होंने कहा कि इस प्रयास से जीवन की सुगमता बढ़ रही है और बड़े पैमाने पर लोग सशक्त बन रहे हैं। सोशल मीडिया पर एक पोस्ट में श्री मोदी ने कहा कि उन्हें नीदरलैंड्स की महारानी मैक्सिमा से मिलकर प्रसन्नता हुई, जो संयुक्त राष्ट्र महासचिव की वित्तीय स्वास्थ्य संबंधी विशेष अधिवक्ता और वित्तीय समावेशन के लिए एक दीर्घकालिक वैश्विक आवाज भी हैं। प्रधानमंत्री ने कहा कि भारत विश्व स्तर पर साझेदार देशों के साथ अपने अनुभव साझा करने के लिए प्रतिबद्ध है। महारानी मैक्सिमा संयुक्त राष्ट्र महासचिव की वित्तीय स्वास्थ्य संबंधी विशेष अधिवक्ता के रूप में भारत की यात्रा पर हैं। विदेश मंत्रालय ने कहा कि अपनी यात्रा के दौरान महारानी मैक्सिमा ने विभिन्न पृष्ठभूमि के लोगों से वित्तीय सेवाओं के साथ उनके अनुभवों और वित्तीय व्यवस्था से

0: सब्जियां जे इस्सै अजकल्लै लगाई दियां होंदियां, कद्दू वर्गी सब्जियां लगाई दियां, घीगे लगाए दे, कद्दू लगाए दे बी हैन, पर देआ होआ दा भेतियां जे कुवली बरखा होई जा दी बी ना, तां बेली दे जेह्ड़े पत्तर होआ दे तिना दे छछरे होई जा दे,
1: तिना दे भी। कन्नै दूजी गल्ल है, जे अहां दे तिना अहां बैंगन लगाए हैं, तो बैंगन दे पत्ते भी कई बारी जैसे पई आ दे हैं, कई कई जैसे बैंगन च कीड़े पई आ दे हैं, तो ये सारी देख रेख गुलाबू बूबू ताई हुंदी है। अगर अहां तिना दी नज़र रखगे भई अहां दे फसल जो किस तरह दे रोग लग गए या फिर क्या बीमारी अहां दे खेतां पत्तियां च जैसे चली है।
0: बिल्कुल, देख रेख च इसे हर चीजा दी जरूरी, टाइम टू टाइम जे असें खादां भी पानियां, टाइम टू टाइम जे असें खरपतवार भी निकालना पौने भी हैं। कन्नै तियां जे अगर बेल बलावां या हे बाई दा तां तिस वास्ते जे आए चार नाले गड्डी ने छम्मण पाए ने जे असें तन दिया बनाई सकदे भी हैं, तिस पर जे असें बेली चढ़ाई सकदे भी हैं, है ना। क्योंकि जमीना पर अगर बेली पेदियां होंगे तां कई किस्म दे कीड़े मकोड़े जैसे तां मिट्टी ते लगी आंदे भी हैं पहले, है ना। फिर फूल पैना तिना च है बड़ी आने भी हैं, कई बार फल मक्खी लगी आंदी भी, तां अगर अहां थोड़ी देर जे असें सावधानी बरतन, कन्नै चीजा दी कदर करें जे असें काम करन ना, तां हर चीज जे इसे अहां जो उपलब्ध होई जांदी।
1: बिल्कुल, कन्नै दिक्खो भाई गुलाबो, अजकल दे दिनां च तां सब्जियां तरकारियां लैना भी कितनी महंगियां हन।
0: और कन्नै जेहड़ी घरा दी सब्जी हुंदी ना, तिहा दी तां रीस ही नहीं है कोई भी नहीं।
1: बिल्कुल ठीक गलाई, ये गल तां बिल्कुल सोला ने सच गलाई, क्योंकि सच घरा दी सब्जी दा स्वाद हुंदा ना, सै हां जो बाजारां दी सब्जियां च नहीं मिलना लगो ये।
0: और कन्नै ते आ देसी मैल जी ऐसा पेईदा हुंदा तिस चीज,
1: कन्नै अपनी आखी दी देख रेख ने कि तुई सारी ढेर सेवा हुंदी तिहा दी।
0: आओ कन्नै दिख रसायना दा हां इस्तेमाल नहीं करना भी आया, या कोई ज्यादा खादी जे सै नहीं हां पांदे भी हन, गोहा गुंतर हुंदा माला दा नेड़े, गोड़ हुंदे भी हन, तां तिथि ते जे ऐसा चली रहंदा भी है पे मैल, ਤਾਂ ਜਿਹੜੀ ਤਸੱਲੀਆਂ ਦੀ ਚੀਜ਼ ਹੁੰਦੀ ਸੀ ਅਸੀਂ ਘਰੇ ਜੀ ਅਸਾਂ ਪੈਦਾ ਕਰਦੇ ਵੀ ਹਨ। ਕਹਿੰਦੇ ਅੱਜ ਕੱਲ੍ਹ ਤਾਂ ਟਾਈਮ ਦੇ ਆ ਵੀ ਅੱਜ ਕੱਲ੍ਹ ਬਾਜ਼ਾਰ ਦੇ ਖਰੀਦਣ ਦੀ ਬਜਾਏ ਜੀ ਅਸੀਂ ਅਸੀਂ ਘਰਾਂ ਦੀਆਂ ਚੀਜ਼ਾਂ ਜੀ ਅਸਾਂ ਖਾਣਾ ਜ਼ਿਆਦਾ ਪਸੰਦ ਕਰਦੇ ਵੀ ਹਨ।
1: ਜੀ
0: ਬੱਚਿਆਂ ਦਾ ਵੀ ਹੁਣ ਰੁਝਾਨ ਜੇ ਇਹ ਦੇਸੀ ਚੀਜ਼ਾਂ ਦੀ ਤਰਫ ਜੇ ਅਸੀਂ ਜ਼ਿਆਦਾ ਹੋਈ ਇਹਦਾ ਵੀ ਆ, ਕਿਉਂਕਿ ਬੱਚੇ ਵੀ ਦਿਖਾ ਦੇ ਅੱਜ ਕੱਲ੍ਹ, ਹੈ ਨਾ,
1: ਬਿਲਕੁਲ
0: ਕੁਣ ਚੀਜ਼ ਸਹੀ ਕੁਣ ਚੀਜ਼ ਗਲਤੀ। ਤਾਂ ਦੇ ਆ ਵੀ ਅਗਰ ਅਸਾਂ ਘਰਾਂ ਪਰ ਜੇ ਅਸੀਂ ਸਬਜ਼ੀਆਂ ਵਗੈਰਾ ਥੋੜੀਆਂ ਬਹੁਤ ਜੇ ਆਪਣੇ ਗੁਜ਼ਾਰੇ ਲਾਇਕ ਵੀ ਉਗਾ ਲੈਣ ਨਾ
1: ਜੀ ਜੀ,
0: ਤਾਂ ਸਭੀ ਬੜੀ ਗੱਲ। ਲੇਕਿਨ ਬੜੇ ਪੈਮਾਨੇ ਪਰ ਤਾਂ ਇਹ ਚਲੋ ਜਿਹੜੀ ਅਸੀਂ ਪਰੰਪਰਾਗਤ ਫਸਲਾਂ ਤਿੰਨਾਂ ਉਗਾਉਂਦੇ ਹਨ, ਛਲੀਆਂ ਹੋਏਗੀ, ਕਣਕ ਹੋਈ ਗਈ, ਧਾਨ ਹੋਈ ਹੈ ਵੀ ਹਨ
1: ਜੀ ਜੀ ਬਿਲਕੁਲ। ਸੌਗੀ ਜੇ ਅਸੀਂ ਹੁਣ ਹਾਂ ਜੋ ਕੋਸ਼ਿਸ਼ ਕਰਨੀ ਚਾਹੀਦੀ ਕਿ ਹੌਲੇ ਹੌਲੇ ਦਾਲੀ ਦੀ ਤਰਫ ਵੀ ਰੁਖ ਕਰਨ, ਤਾਂ ਕਿ ਦਾਲੀ ਵੀ ਅਸੀਂ ਆਪਣੇ ਖੇਤਾਂ 'ਚ ਬੀਜਣ, ਤਾਂ ਦਾਲੀ ਦੀ ਹਜੇ ਹਾਂ ਦੇ ਆਉਣ ਵਾਲੇ ਦਿਨਾਂ 'ਚ ਕਿੱਲਤ ਪੈ ਸਕਦੀ ਹੈ, ਤਾਂ ਹਜੇ ਹਾਂ ਪੂਰਾ ਕਰ ਸਕਦੇ ਹਨ।
0: ਹਾਂ ਕਹਿੰਦੇ ਅਗਰ ਅਸੀਂ ਦਾਲੀ 'ਚ ਅਸੀਂ ਖੇਤਾਂ 'ਚ ਬਾਹਨ, ਤਾਂ ਇਸ ਦੀ ਵਜ੍ਹਾ ਤੋਂ ਕਿਆ ਹੁੰਦਾ ਵੀ ਨਾਈਟ੍ਰੋਜਨ ਦੀ ਜਿਹੜੀ ਸਮਤਾ ਇਸ ਮਿੱਟੀ 'ਚ ਬਣੀਦੀ ਰਹਿੰਦੀ ਵੀ ਨਾ
1: ਜੀ ਜੀ,
0: ਕਹਿੰਦੇ ਮਿੱਟੀ ਜੀ ਅਸੀਂ ਕਾਫੀ ਜ਼ਿਆਦਾ ਉਪਜਾਊ ਜੀ ਅਸੀਂ ਹੁੰਦੀ ਇਹ ਵਜ੍ਹਾ 'ਤੇ।
1: ਹਾਂਜੀ,
0: ਤਾਂ ਕਿਸਾਨ ਕਹਿੰਦੇ ਬਾਗਬਾਨ ਭਾਈ ਭੈਣੋ, ਇਹ ਤਾਂ ਇਹ ਗੱਲਬਾਤ ਕੀਤੀ ਵੀ ਆਪਣੇ ਕਾਰਜਕ੍ਰਮ 'ਚ ਵੀ ਅੱਜ ਕੱਲ੍ਹ ਜੀ ਅਸੀਂ ਅਸੀਂ ਖੇਤਰਾਂ 'ਚ ਕਿਆ ਕਿਆ ਕੰਮ ਕਾਰ ਜੇ ਸਨ ਨੁਆੜੀ ਦੇ, ਕਹਿੰਦੇ ਹੁਣ ਅਸਾਂ ਕਾਰਜਕ੍ਰਮ 'ਚ ਗੱਲਬਾਤ ਕਰਨੀ ਪਈ ਅਸੀਂ ਦੀ ਜਿਹੜੀ ਸਰਕਾਰ ਹੈ ਸੈ ਟਾਈਮ ਟਾਈਮ ਉੱਪਰ ਅਸਾਂ ਵਾਸਤੇ ਕਈ ਕਿਸਮ ਦੀਆਂ ਯੋਜਨਾ ਜੇ ਇਸੇ ਚਲਾਉਂਦੀ ਰਹਿੰਦੀ, ਤਾਂ ਤੀਹਾ ਯੋਜਨਾ 'ਚ ਇੱਕ ਯੋਜਨਾ ਹੈ ਕ੍ਰਿਸ਼ੀ ਸੰਪੰਨਤਾ ਯੋਜਨਾ
1: ਜੀ,
0: ਤਾਂ ਇਹ ਯੋਜਨਾ 'ਚ ਹੀ ਸਿਆਹੀ ਹਿਮਾਚਲ ਸਰਕਾਰ ਨੇ ਆਹਦੀ ਕਿਸਾਨ ਕਨੇ ਬਾਗਵਾਨ ਭਾਈ ਭੈਣਾਂ ਵਾਸਤੇ ਜੇ ਅਸੀਂ ਚਲਾਈ ਪਈ
1: ਜੀ। ਕਹਿੰਦੇ ਦੇਖਾ ਇਸ ਯੋਜਨਾ ਦੇ ਤਹਿਤ ਜੇ ਅਸੀਂ ਹਿਮਾਚਲ ਪ੍ਰਦੇਸ਼ ਦੇ ਕਿਸਾਨਾਂ ਤਾਈਂ ਜੇ ਅਸੀਂ ਰਾਜ ਸਰਕਾਰ ਦੁਆਰਾ ਕ੍ਰਿਸ਼ੀ ਵ ਖਾਦਯ ਪ੍ਰਸੰਸਕਰਨ ਤੇ ਜੁੜੀ ਯੋਜਨਾ ਜੇ ਅਸੀਂ ਇਸ ਵਿੱਚ ਆਉਂਦੀਆਂ ਹਨ। ਇਸ ਵਿੱਚ ਜੇ ਅਸੀਂ ਕ੍ਰਿਸ਼ੀ ਸੰਪਦਾ ਯੋਜਨਾ ਦੀ ਗੱਲ ਕਰੀਏ ਤਾਂ ਇਸ ਵਿੱਚ ਜੇ ਅਸੀਂ ਕਈ ਤਰ੍ਹਾਂ ਦੀਆਂ ਯੋਜਨਾ ਆਉਂਦੀਆਂ ਹਨ, ਅਤੇ ਇਸ ਵਿੱਚ ਜੇ ਅਸੀਂ ਆਹਾਂ ਆਪਣੇ ਕ੍ਰਿਸ਼ੀ ਉਤਪਾਦਾਂ ਦੇ ਸੰਬੰਧਿਤ ਜਾਂ ਫਿਰ ਇਹ ਜੇ ਕੋਲਡ ਚੇਨ ਹੁੰਦੀ ਜਾਂ ਫਿਰ ਕੋਲਡ ਸਟੋਰੇਜ ਹੁੰਦੇ ਤਿਨ੍ਹਾਂ ਦਾ ਆਧੁਨਿਕੀਕਰਨ ਕਰਨ ਤਾਈਂ ਜੇ ਅਸੀਂ ਕੰਮ ਇਹ ਕਰਦੀ ਹੈ ਯੋਜਨਾ।
0: ਬਿਲਕੁਲ, ਕਹਿੰਦਾ ਇਹ ਯੋਜਨਾ ਦੇ ਜ਼ਰੀਏ ਅਸੀਂ ਜੋ ਜਾਣਕਾਰੀ ਦਿੱਤੀ ਜਾਂਦੀ ਵੀ ਭਾਈ ਖੇਤਰਾਂ ਤੋਂ ਲੈਣੇ ਬਾਜ਼ਾਰਾਂ ਤੱਕ ਜੇ ਅਸੀਂ ਅਸਾਂ ਆਪਣੀ ਫਸਲ ਜੇ ਅਸੀਂ ਕਿਵੇਂ ਪਜਵਾਉਣੀ ਵੀ, ਕਈ ਵਾਰ ਦੇ ਹੁੰਦਾ ਭਾਈ ਫਸਲਾਂ ਅਸਾਂ ਉਗਾਈ ਲੈਂਦੇ ਵੀ ਹਨ, ਫਿਰ ਤਿਹੜਾ ਹੁੰਦਾ ਤਾਂ ਜੇ ਆਹਾਂ ਫਸਲ ਤਿਆਰ ਹੋ ਜਾਂਦੀ, ਤਾਂ ਜੋ ਇਹ ਸਮਝ ਨਹੀਂ ਆਉਂਦਾ ਭਾਈ ਅਸਾਂ ਫਸਲਾਂ ਜੇ ਇਸੇ ਕੁੱਤੀ ਵੇਚਣੀ, ਕੁਣ ਮੰਡੀ ਜੇ ਇਸੇ ਖਰੀ ਰਹਿਣਗੀ, ਤਿੱਥੀ ਜੇ ਅਸਾਂ ਜੋ ਆਪਣੀਆਂ ਫਸਲਾਂ ਦਾ ਜੇ ਅਸੀਂ ਮੁਨਾਫਾ ਠੀਕ ਮਿਲਗਾ, ਤਾਂ ਇਹ ਯੋਜਨਾ ਦੇ ਅੰਤਰਗਤ ਜੇ ਅਸੀਂ ਵੀ ਅਸਾਂ ਜੋ ਪੂਰੀ ਜਾਣਕਾਰੀ ਜੇ ਇਸੇ ਦਿੱਤੀ ਜਾਂਦੀ ਵੀ।
1: ਬਿਲਕੁਲ, ਕਹਿੰਦੇ ਇਸ ਤੋਂ ਹੀ ਕ੍ਰਿਸ਼ੀ ਸੰਪਦਾ ਯੋਜਨਾ ਦੇ ਵਿੱਚ ਜੇ ਅਸੀਂ ਹੀਂਗ ਕਨੇ ਕੇਸਰ ਦੀ ਵੀ ਖੇਤੀ ਜੇ ਅਸੀਂ ਕੀਤੀ ਜਾ ਸਕਦੀ ਹੈ। ਅਸਾਂ ਦੇ ਹਿਮਾਚਲ ਪ੍ਰਦੇਸ਼ ਦੇ ਇਹ ਜੇ ਉੱਚਾਈ ਵਾਲੇ ਖੇਤਰ ਹੈ, ਇਹਨਾਂ ਵਿੱਚ ਚੰਬਾ, ਲਾਹੌਲ ਸਪੀਤੀ ਜਾਂ ਕਿਨੌਰ, ਮੰਡੀ, ਇਹਨਾਂ ਵਿੱਚ ਜੇ ਅਸੀਂ ਹੀਂਗ ਕਨੇ ਕੇਸਰ ਦੀ ਖੇਤੀ ਜੋ ਵੀ ਬੜਾਵਾ ਜੇ ਅਸੀਂ ਦਿੱਤੇ ਜਾ ਰਹੀ ਹੈ, ਤਾਂ ਕਿ ਅਸਾਂ ਦੇ ਕਿਸਾਨ ਜੇ ਅਸੀਂ ਉਹ ਜ਼ਿਆਦਾ ਸੁਦ੍ਰਿੜ ਜੇ ਅਸੀਂ ਹੋਣ।
0: ਬਿਲਕੁਲ, ਕਹਿੰਦੇ ਕਿਸਾਨਾਂ ਦੀ ਆਮਦਨੀ ਬਣਾਉਣ ਖਾਤਰ ਜੀ ਆ, ਕਹਿੰਦੇ ਜਿਹੜੀ ਮਹਿੰਗੀ ਫਸਲਾਂ ਹੁੰਦੀਆਂ ਤਿੰਨਾਂ ਉਗਾਉਣ ਖਾਤਰ ਜੀ ਆ, ਹੈ ਟ੍ਰੇਨਿੰਗ ਵੀ ਆਉਂਦੇ ਕਿਸਾਨ ਕਨੇ ਬਾਗਬਾਨ ਭਾਈ ਭੈਣਾਂ ਜੋ ਜੀ ਆ ਸੈ ਬਿਲਕੁਲ ਫਰੀ ਦਿੱਤੀ ਜਾਂਦੀ ਵੀ, ਤਿੰਨਾਂ ਜੋ ਦੱਸਿਆ ਜਾਂਦਾ ਵੀ ਹੈ ਭਾਈ ਸਿੰਚਾਈ ਦਾ ਪ੍ਰਬੰਧ ਜੇ ਆ ਸੈ ਅਸਾਂ ਕਿਵੇਂ ਕਰਨਾ ਵੀ ਆਇਆ, ਜਾਂ ਸਿੰਚਾਈ ਦਾ ਹੰਗਾ ਪ੍ਰਬੰਧ ਨਹੀਂ ਆ ਤਾਂ ਇਸ ਵਾਸਤੇ ਸਰਕਾਰ ਦੀ ਕਿਹੜੀ ਯੋਜਨਾ ਹੈ, ਇਸ 'ਤੇ ਜੇ ਅਸਾਂ ਫਾਇਦਾ ਲੈ ਸਕਦੇ ਵੀ ਹਨ, ਤਾਂ ਇਹ ਪੂਰੀ ਜਾਣਕਾਰੀ ਜੇ ਇਹ ਜੋ

ਰੌਣਕਾਂ ਗਰਾਈਂਦੀਆਂ ਕਾਰਜਕ੍ਰਮ ਸੁਣਨੇ ਵਾਲੇ ਸਾਰੇ ਸ਼ਰੋਤਾਓਂ ਜੋ ਆਹਾਂ ਦਾ ਪਿਆਰ ਭਰਾ ਨਮਸਕਾਰ, ਰਾਮ ਰਾਮ। ਕਾਰਜਕ੍ਰਮ 'ਚ ਆਹਾਂ ਅੱਜ ਇੱਕ ਐਸੇ ਵਿਸ਼ੇ ਪਰ ਗੱਲ ਕਰਨੀ ਜਿਹੜਾ ਜੇ ਨਾ ਸਿਰਫ ਕਿਸੇ ਇੱਕ ਵਿਅਕਤੀ ਦੀ ਬਲਕਿ ਪੂਰੇ ਪਰਿਵਾਰ, ਪੂਰੇ ਗਾਂਵ, ਕਨੇ ਪੂਰੇ ਸਮਾਜ ਦੀ ਚਿੰਤਾ ਦਾ ਵਿਸ਼ੇ ਹੈ। ਜੀ ਹਾਂ, ਇਹ ਵਿਸ਼ੇ ਹੈ ਮਾਦਕ ਪਦਾਰਥਾਂ ਦਾ ਦੁਰਉਪਯੋਗ, ਕਨੇ ਉਹਨਾਂ 'ਤੇ ਆਉਣ ਵਾਲੇ ਦੁਸ਼ਪਰਿਣਾਮ। ਦੇਖਾ, ਹਰ ਸਾਲ 26 ਜੂਨ ਯਾਨੀ ਅੱਜ ਦੇ ਦਿਨ ਪੂਰੀ ਦੁਨੀਆ 'ਚ ਮਾਦਕ ਪਦਾਰਥਾਂ ਦੇ ਦੁਰਉਪਯੋਗ ਕਨੇ ਅਵੈਧ ਤਸਕਰੀ ਦੇ ਖਿਲਾਫ਼ ਅੰਤਰਰਾਸ਼ਟਰੀ ਦਿਵਸ ਮਨਾਇਆ ਜਾਂਦਾ। ਇਸ ਦਿਨ ਜੋ ਮਨਾਉਣੇ ਦਾ ਉਦੇਸ਼ ਸਿਰਫ ਇੱਕ ਔਪਚਾਰਿਕ ਆਯੋਜਨ ਕਰਨਾ ਹੀ ਨਹੀਂ ਹੈ, ਬਲਕਿ ਲੋਕਾਂ ਨੂੰ ਇਹ ਸਮਝਾਉਣਾ ਹੈ ਕਿ ਨਸ਼ਾ ਜਿਹੜਾ ਹੈ ਕਿਸੇ ਵੀ ਸਮੱਸਿਆ ਦਾ ਸਮਾਧਾਨ ਨਹੀਂ ਹੈ, ਬਲਕਿ ਕਈ ਨਈ ਸਮੱਸਿਆਵਾਂ ਦੀ ਸ਼ੁਰੂਆਤ ਹੈ। ਇਸ ਦਾ ਸੰਦੇਸ਼ ਹੈ ਕਿ ਆਹਾਂ ਖੁਦ ਵੀ ਜਾਗਰੂਕ ਬਣਨ, ਕਨੇ ਦੂਜੇ ਵੀ ਜਾਗਰੂਕ ਕਰਨ, ਕਨੇ ਮਿਲੀ ਕਰੀ ਇੱਕ ਸਵਸਥ, ਸੁਰੱਖਿਅਤ, ਕਨੇ ਨਸ਼ਾ ਮੁਕਤ ਸਮਾਜ ਦੇ ਨਿਰਮਾਣ 'ਚ ਆਪਣਾ ਯੋਗਦਾਨ ਦੇਣ। ਦੇਖਾ, ਅੱਜ ਦੇ ਸਮੇਂ 'ਚ ਨਸ਼ਾ ਜਿਹੜਾ ਸੀ ਸਿਰਫ ਸ਼ਹਿਰਾਂ ਤੱਕ ਹੀ ਸੀਮਿਤ ਨਹੀਂ ਰਿਹਾ, ਬਲਕਿ ਗ੍ਰਾਂ 'ਚ ਵੀ ਧੀਰੇ ਧੀਰੇ ਆਪਣੀਆਂ ਜੜ੍ਹਾਂ ਫੈਲਾਉਂਦਾ ਚੱਲਿਆ। ਸ਼ੁਰੂਆਤ ਅਕਸਰ ਸ਼ੌਕ, ਦਿਖਾਵਾ, ਦੋਸਤਾਂ ਦੇ ਦਬਾਵ ਜਾਂ ਫਿਰ ਜਿਗਿਆਸਾ ਨੇ ਹੁੰਦੀ। ਕਨੇ ਦਿਖਾ ਕੋਈ ਵੀ ਵਿਅਕਤੀ ਜਿਹੜਾ ਹੈ ਇਹ ਸੋਚੀ ਕਰੀ ਨਸ਼ੇ ਦੀ ਤਰਫ ਕਦਮ ਬਣਾਉਂਦਾ ਕਿ ਸਹਿ ਤਿੰਨੀ ਸਿਰਫ ਇੱਕ ਹੀ ਵਾਰੀ ਆਜ਼ਮਾਉਣਾ ਹੈ, ਪਰ ਧੀਰੇ ਧੀਰੇ ਸਹਿ ਆਦਤ ਜਿਹੜੀ ਹੈ ਸਹਿ ਉਸਦੀ ਜ਼ਰੂਰਤ ਬਣੀ ਜਾਂਦੀ। ਜਦ ਲਈ ਕਿਸੇ ਵਿਅਕਤੀ ਜੋ ਨਸ਼ੇ ਦੀ ਲੱਤ ਲੱਗੀ ਆਉਂਦੀ ਤਾਂ ਉਸਦਾ ਸਰੀਰ, ਮਨ, ਪਰਿਵਾਰ, ਕਨੇ ਉਸਦਾ ਭਵਿੱਖ ਵੀ ਸਭ ਕੁਛ ਪ੍ਰਭਾਵਿਤ ਹੋਣਾ ਲੱਗੀ ਪਾਉਂਦੇ। ਉਸਦੀ ਮਿਹਨਤ ਕਰਨ ਦੀ ਕਸ਼ਮਤਾ ਵੀ ਘੱਟ ਹੋਣਾ ਲੱਗਦੀ, ਨਿਰਣੇ ਲੈਣ ਦੀ ਸ਼ਕਤੀ ਜਿਹੜੀ ਸਹਿ ਵੀ ਕਮਜ਼ੋਰ ਹੋ ਜਾਂਦੀ, ਕਨੇ ਉਸਦਾ ਆਤਮ ਵਿਸ਼ਵਾਸ ਵੀ ਧੀਰੇ ਧੀਰੇ ਖਤਮ ਹੋਣਾ ਲੱਗੀ ਪਾਉਂਦਾ। ਨਸ਼ਾ ਜਿਹੜਾ ਸਹਿ ਸਿਰਫ ਸਵਾਸਥ ਜੋ ਹੀ ਨੁਕਸਾਨ ਨਹੀਂ ਪਹੁੰਚਾਉਂਦਾ, ਬਲਕਿ ਇਹ ਪਰਿਵਾਰ ਦੀ ਆਰਥਿਕ ਸਥਿਤੀ ਜੋ ਵੀ ਕਮਜ਼ੋਰ ਕਰਿੰਦਾ। ਜਿਸ ਪੈਸੇ ਨੇ ਬੱਚੇ ਦੀ ਪੜ੍ਹਾਈ, ਘਰੇ ਦਾ ਖਰਚ, ਖੇਤੀ ਜਾਂ ਪਰਿਵਾਰ ਦੀ ਜ਼ਰੂਰਤਾਂ ਜਿਹੜੀਆਂ ਸਹਿ ਪੂਰੀਆਂ ਹੋ ਸਕਦੀਆਂ, ਸਹਿ ਪੈਸਾ ਨਸ਼ੇ 'ਚ ਬਰਬਾਦ ਹੋਣਾ ਲੱਗੀ ਪਾਉਂਦਾ। ਧੀਰੇ ਧੀਰੇ ਘਰੇ 'ਚ ਤਣਾਅ ਵੱਧਦਾ, ਆਪਸੀ ਵਿਸ਼ਵਾਸ ਟੁੱਟਦਾ, ਕਨੇ ਪਰਿਵਾਰ ਦਾ ਵਾਤਾਵਰਣ ਜਿਹੜਾ ਸਹਿ ਵੀ ਅਸ਼ਾਂਤ ਹੋ ਜਾਂਦਾ। ਕਈ ਵਾਰੀ ਨਸ਼ੇ ਦੀ ਲੱਤ ਵਿਅਕਤੀ ਜੋ ਗਲਤ ਸੰਗਤੀ ਕਨੇ ਗਲਤ ਰਸਤੇ ਦੀ ਔਰ ਲੈ ਜਾਂਦੀ, ਜਿਸ ਦੇ ਦਿਖਾ ਅਪਰਾਧ, ਹਿੰਸਾ ਕਨੇ ਸਮਾਜਿਕ ਅਸੁਰੱਖਿਆ ਇਹਦੀਆਂ ਸਮੱਸਿਆਵਾਂ ਜਨਮ ਲੈਣ ਲੱਗੀ ਪਾਉਂਦੀਆਂ। ਆਹਾਂ ਦੇ ਗ੍ਰਾਂ ਦੀ ਸਭ ਤੋਂ ਵੱਡੀ ਤਾਕਤ ਕਿਆ ਹੁੰਦੀ? ਉਸਦੀ ਏਕਤਾ, ਮਿਹਨਤ ਕਨੇ ਸੰਸਕਾਰ, ਹੈ ਨਾ। ਅਗਰ ਗ੍ਰਾਂ ਦਾ ਯੁਵਾ ਵਰਗ ਜਿਹੜਾ ਸਹਿ ਸਹੀ ਦਿਸ਼ਾ 'ਚ ਅੱਗੇ ਵੜਗਾ ਤਾਂ ਪੂਰਾ ਗ੍ਰਾਂ ਜਿਹੜਾ ਉਹਨੇ ਪ੍ਰਗਤੀ ਕਰਨੀ, ਪਰ ਅਗਰ ਯੁਵਾ ਨਸ਼ੇ ਦੀ ਗ੍ਰਿਫਤ 'ਚ ਆਈ ਆਏ ਤਾਂ ਗ੍ਰਾਂ ਦਾ ਭਵਿੱਖ ਵੀ ਕਮਜ਼ੋਰ ਪਾਉਣ ਲੱਗੀ ਪਾਉਂਦਾ। ਇਸ ਲਈ ਇਹ ਜ਼ਰੂਰੀ ਹੈ ਕਿ ਆਹਾਂ ਆਪਣੇ ਯੁਵਾਓਂ ਜੋ ਖੇਲ, ਸ਼ਿਕਸ਼ਾ, ਰੁਜ਼ਗਾਰ, ਸਾਂਸਕ੍ਰਿਤਿਕ ਗਤੀਵਿਧੀਆਂ ਕਨੇ ਸਮਾਜਿਕ ਕੰਮਾਂ ਨੇ ਜੋੜੀ ਕਰੀ ਰੱਖਣ। ਜਲੀ ਜੇ ਯੁਵਾਓਂ ਲਾ ਸਕਾਰਾਤਮਕ ਲਕਸ਼ੇ ਹੋਣਗੇ ਤਾਂ ਤਿਨਾ ਨਸ਼ੇ ਸਾਈਂ ਬੁਰੀਆਂ ਆਦਤਾਂ 'ਤੇ ਆਪਣੇ ਆਪ ਹੀ ਦੂਰ ਰਹਿਣਾ। ਅਭਿਭਾਵਕ ਹੋਣ ਦੇ ਨਾਤੇ, ਮਾਤਾ ਪਿਤਾ ਹੋਣ ਦੇ ਨਾਤੇ ਆਹਾਂ ਦੀ ਭੂਮਿਕਾ ਜਿਹੜੀ ਸਹਿ ਵੀ ਬੜੀ ਮਹੱਤਵਪੂਰਨ ਹੈ, ਹੈ ਨਾ। ਦੇਖਾ, ਬੱਚਿਆਂ ਨੂੰ ਸਿਰਫ ਅੱਛੀ ਸ਼ਿਕਸ਼ਾ ਦੇਣਾ ਹੀ ਕਾਫੀ ਨਹੀਂ ਹੈ, ਬਲਕਿ ਉਹਨਾਂ ਕਨੇ ਸਮੇਂ ਬਿਤਾਉਣਾ, ਉਹਨਾਂ ਦੀਆਂ ਗੱਲਾਂ ਨੂੰ ਸੁਣਨਾ, ਉਹਨਾਂ ਦੇ ਜਿਹੜੇ ਦੋਸਤ ਹਨ ਉਹਨਾਂ ਦੇ ਬਾਰੇ 'ਚ ਜਾਣਕਾਰੀ ਰੱਖਣਾ, ਕਨੇ ਉਹਨਾਂ ਦੇ ਵਿਵਹਾਰ 'ਚ ਆਉਣ ਵਾਲੇ ਜਿਹੜੇ ਬਦਲਾਵ ਹਨ ਉਹਨਾਂ ਪਰ ਧਿਆਨ ਦੇਣਾ ਵੀ ਜ਼ਰੂਰੀ ਹੈ। ਅਗਰ ਕੋਈ ਬੱਚਾ ਅਚਾਨਕ ਚਿੜਚਿੜਾ ਰਹਿਣਾ ਲੱਗੀ ਪਾਉਂਦਾ ਪੜ੍ਹਾਈ 'ਚ, ਅਗਰ ਉਸਦੀ ਰੁਚੀ ਘੱਟ ਹੋ ਜਾਂਦੀ, ਘਰੇ 'ਤੇ ਦੂਰੀ ਬਣਾਉਣਾ ਲੱਗਿਆ ਕੋਈ, ਜਾਂ ਗਲਤ ਸੰਗਤੀ 'ਚ ਅਗਰ ਸਹਿ ਨਜ਼ਰ ਆਉਣਾ ਲੱਗੀ ਪਵੇ ਤਾਂ ਉਸਨੂੰ ਡਾਂਟਣੇ ਦੀ ਬਜਾਏ ਪਿਆਰ ਕਨੇ ਸਮਝਦਾਰੀ ਨੇ ਉਸਦੀ ਸਮੱਸਿਆ ਉਹ ਸਮਝਣੇ ਦਾ ਪ੍ਰਯਾਸ ਕਰਨਾ ਚਾਹੀਦਾ। ਸਮੇਂ ਪਰ ਦਿੱਤਿਆ ਗਿਆ ਸਹੀ ਮਾਰਗਦਰਸ਼ਨ ਜਿਹੜਾ ਸੀ ਕਈ ਵੱਡੀਆਂ ਸਮੱਸਿਆਵਾਂ ਜੋ ਜਨਮ ਲੈਣ 'ਤੇ ਪਹਿਲੇ ਰੋਕੀ ਸਕਦਾ। ਗ੍ਰਾਂ ਦੇ ਜਿਹੜੇ ਬਜ਼ੁਰਗ ਹਨ, ਸ਼ਿਕਸ਼ਕ ਹਨ, ਆਂਗਨਵਾੜੀ ਕਾਰਿਆਕਰਤਾ, ਪੰਚਾਇਤ ਪ੍ਰਤੀਨਿਧੀ ਹੋਈ ਹੈ, ਕਨੇ ਸਮਾਜ ਦੇ ਜ਼ਿੰਮੇਦਾਰ ਲੋਕ ਜਿਹੜੇ ਹਨ ਉਹਨਾਂ ਦੀ ਵੀ ਬੜੀ ਜ਼ਿੰਮੇਦਾਰੀ ਹੈ। ਅਗਰ ਆਹਾਂ ਸਾਰੇ ਮਿਲੀ ਕਰੀ ਇਹ ਸੰਕਲਪ ਲੈਣ ਕਿ ਆਪਣੇ ਗ੍ਰਾਂ 'ਚ ਕਿਸੇ ਵੀ ਤਰ੍ਹਾਂ ਦੇ ਨਸ਼ੇ ਜੋ ਆਹਾਂ ਬੜਾਵਾ ਨਹੀਂ ਦੇਣਾ, ਨਸ਼ੇ ਦੇ ਖਿਲਾਫ਼ ਲੋਕਾਂ ਨੂੰ ਜਾਗਰੂਕ ਕਰਨਾ, ਕਨੇ ਜ਼ਰੂਰਤਮੰਦ ਲੋਕਾਂ ਦੀ ਮਦਦ ਕਰਨੀ, ਤਾਂ ਨਿਸ਼ਚਿਤ ਰੂਪ ਨੇ ਆਹਾਂ ਦਾ ਗ੍ਰਾਂ ਜਿਹੜਾ ਸੀ ਇੱਕ ਆਦਰਸ਼ ਗਾਓਂ ਬਣੀ ਸਕਦਾ, ਹੈ ਨਾ। ਕਿਸੇ ਵੀ ਇਨਸਾਨ ਜੋ ਉਸਦੀ ਗਲਤੀ ਦੇ ਕਾਰਨ ਸਮਾਜ 'ਤੇ ਅਲੱਗ ਕਰਨ ਦੀ ਬਜਾਏ ਉਸਨੂੰ ਸਹੀ ਰਸਤੇ ਪਰ ਲਾਉਣ ਦਾ ਪ੍ਰਯਾਸ ਕਰਨਾ ਜਿਹੜਾ ਸਹਿ ਜ਼ਿਆਦਾ ਜ਼ਰੂਰੀ ਹੈ।
असें यह समझने की जरूरत है कि नशे का कारोबार करने वाले लोग सिर्फ पैसा कमाने ताई युवाओं के जीवन ने खेलते कहे जे सजाणदे हन कि एक बारी कुसियो लत अगर लगी आए तो सह आसानी ने इस दे बाहर नहीं निकली सकदा। इस करी ने अहायों ऐसे लोगों ते भी सतर्क रहने की जरूरत है। कने अगर कोई अवैध गतिविधियां की जानकारी अहें मिलती है तो संबंधित अधिकारियों जो इस दी सूचना दे करी समाज के प्रति अपना दायित्व निभाना चाहिए। एक जागरूक नागरिक की यही पहचान होंगी कि सह सिर्फ अपनी ही सुरक्षा का ध्यान नहीं रखे बल्कि पूरे समाज की सुरक्षा ताई आगे हो। स्वस्थ जीवन ही सच्ची संपत्ति है अहां जानते ही है ना। तो जिहड़ा व्यक्ति नशे ते दूर रहिंदा सै अपने परिवार की खुशियां का आधार बनता सै अपने बच्चों ताई प्रेरणा बनता समाज च सम्मान प्राप्त करता कने जीवन की चुनौतियों का सामना जिहड़ा सै पूरे आत्मविश्वास ने सौगी करता। दूजी तरफ नशा जिहड़ा सै व्यक्ति की मेहनत उसकी कमाई उसका स्वास्थ्य कने उसका सम्मान सब कुछ धीरे धीरे छीनी लेंदा। इसलिए अहें यह निर्णय अपने आप लेने की जरूरत है कि अहां अपने जीवन जो उजाले की ओर लेकर ही जाना चाहते हाँ कि अंधकार की ओर। अज अहें एक गल्ला का ध्यान रखना चाहिए कि नशा सिर्फ उस व्यक्ति जो ही नुकसान नहीं पहुँचाता जिहड़ा जिसका सेवन करता बल्कि उसका पूरा परिवार इसकी कीमत चुकाता। जिस घर च कमाने वाला व्यक्ति नशे की गिरफ्त च आई आता तिथे बच्चों के सपने अधूरे रही आते माता पिता जड़े होंगे उन्होंने उम्मीदा टुटना लगी पौंदियां कने परिवार की खुशियां भी धीरे धीरे खत्म होने लगी पौंदियां। इसलिए नशे के खिलाफ लड़ाई जड़ी असें कुसी एक व्यक्ति की नहीं बल्कि पूरे परिवार कने पूरे समाज की जिम्मेदारी होंगी। दिखा अहां के जिहड़े गाँव हैं उन्होंने हमेशा तो एक ही दूजे के सुखे कने दुखे च सौगी खड़े होने की परंपरा है ना। अगर अहाँ कुसी युवक या किसी भी व्यक्ति के बारे च अहें पता लगता किसी नशे की तरफ बढ़ा दा तो अहें उसका मजाक उड़ाने या फिर उसी समाज से अलग करने की बजाय उसी समझाने या उसका मनोबल बढ़ाने का प्रयास करना चाहिए। कई बारी एक प्यारी भरी एक प्यार भरी जड़ी सलाह होंगी एक प्रेरणादायक गलबात जड़ी होंगी कने परिवार का सहयोग कुसी भी व्यक्ति का जीवन जड़ा सा बदली सकता। अहें बिल्कुल ध्यान रखना चाहिए कि हर इंसान जो एक अवसर जड़ा सा जरूर मिलना चाहिए कि से अपनी गलतियां ते बाहर निकली करी एक नई शुरुआत करें। जिथे जे जाली हर परिवार जागरूक होंदा ताली पूरा गांव मजबूत बनता।

ਨਿਰਾਸ਼ਾ ਦਾ ਵਾਤਾਵਰਣ ਬਣ ਜਾਂਦਾ। ਤਾਂ ਅੱਜ ਜ਼ਰੂਰਤ ਸਿਰਫ ਇਹ ਹੀ ਬੋਲਣੇ ਦੀ ਨਹੀਂ ਹੈ ਕਿ ਚਿੱਟਾ ਛੱਡਾ, ਹੈ ਨਾ, ਬਲਕਿ ਅਹਾਂ ਇਹ ਸਮਝਣੇ ਦੀ ਜ਼ਰੂਰਤ ਹੈ ਕਿ ਇਹ ਅਹਾਂ ਸ਼ੁਰੂ ਹੀ ਨਹੀਂ ਆਉਣਾ ਦੇਣਾ। ਕਹੇ ਜੇ ਕਿਸੇ ਵੀ ਬੁਰੀ ਆਦਤ ਜੋ ਛੱਡਣਾ ਜਿਹੜਾ ਸਾ ਕਠਿਨ ਹੁੰਦਾ, ਲੇਕਿਨ ਉਸਦੇ ਦੂਰ ਰਹਿਣਾ ਔਰ ਜ਼ਿਆਦਾ ਆਸਾਨ ਹੁੰਦਾ, ਕਹਿੰਦਾ ਸਮਝਦਾਰੀ ਭਰਾ ਨਿਰਣੇ ਵੀ ਹੁੰਦਾ। ਅਗਰ ਆਹਦੇ ਗ੍ਰਾਏ ਦਾ ਕੋਈ ਵੀ ਯੁਵਾ ਗਲਤ ਸੰਗਤੀ 'ਚ ਪਾਉਂਦਾ, ਅਗਰ ਆਹਾਂ ਨਜ਼ਰ ਉਹ ਹੈ, ਅਗਰ ਕਿਸੇ ਦੇ ਵਿਵਹਾਰ 'ਚ ਅਚਾਨਕ ਬਦਲਾਵ ਆਹਾਂ ਨਜ਼ਰ ਆਉਂਦਾ, ਤਾਂ ਆਹਾਂ ਮੂਕ ਦਰਸ਼ਕ ਨਹੀਂ ਬਣਨਾ ਚਾਹੀਦਾ, ਬਲਕਿ ਉਸਿਓ ਆਪਣਾਪਨ ਦੇ ਕਰੀ, ਸਮਝਾਈ ਕਰੀ, ਕਹਿੰਦੇ ਸਹੀ ਮਾਰਗਦਰਸ਼ਨ ਦੇ ਕਰੀ ਵਾਪਸ ਸਮਾਜ ਦੀ ਮੁੱਖ ਧਾਰਾ 'ਚ ਲਾਉਣੇ ਦਾ ਪ੍ਰਯਾਸ ਕਰਨਾ ਚਾਹੀਦਾ। ਦੇਖਾ, ਆਹਾਂ ਦਾ ਇੱਕ ਸਹੀ ਫੈਸਲਾ ਜਿਹੜਾ ਸੀ ਪੂਰੇ ਪਰਿਵਾਰ ਦਾ ਜੀਵਨ ਸੰਵਾਰੀ ਸਕਦਾ, ਕਨੇ ਇੱਕ ਗਲਤ ਕਦਮ ਪੂਰੇ ਪਰਿਵਾਰ ਜੋ ਦੁੱਖ ਦੇ ਸਕਦਾ। ਤਾਂ ਇਸ ਕਰੀ ਨਾ ਆਪਣੇ ਜੀਵਨ ਦਾ ਚੁਣਾਵ ਜਿਹੜਾ ਸੀ ਬਿਲਕੁਲ ਸੋਚੀ ਸਮਝੀ ਕਰੀ ਕਰਨਾ। ਯੁਵਾ ਜਿਹੜੇ ਨਾ ਉਹਨਾਂ ਤਾਂ ਜ਼ਰੂਰ ਆਹਾਂ ਇਹ ਬੋਲਣਾ ਚਾਹੁੰਦੇ ਕਿ ਦੇਖਾ ਖੇਲ ਦਾ ਮੈਦਾਨ ਚੁਣਾ, ਹੈ ਨਾ, ਕਿਤਾਬਾਂ ਚੁਣਾ, ਮਿਹਨਤ ਚੁਣਾ, ਰੋਜ਼ਗਾਰ, ਸੇਵਾ ਦਾ ਮਾਰਗ ਸਭ ਕੁਛ ਚੁਣੀ ਲਿਆ, ਲੇਕਿਨ ਨਸ਼ੇ ਦਾ ਰਸਤਾ ਜਿਹੜਾ ਸੈ ਨਹੀਂ ਚੁਣਨਾ। ਕਹੇ ਜੀ ਨਸ਼ਾ ਜਿਹੜਾ ਸੈ ਕਦੀ ਵੀ ਕਿਸੇ ਦਾ ਸਾਥੀ ਨਹੀਂ ਬਣਦਾ, ਬਲਕਿ ਸੈ ਸਿਰਫ ਵਿਨਾਸ਼ ਦਾ ਕਾਰਨ ਹੀ ਬਣਦਾ। ਤਾਂ ਬਿਲਕੁਲ ਜ਼ਰੂਰਤ ਹੈ ਕਿ ਅਗਰ ਕਿਸੇ ਵੀ ਮਦਦ ਦੀ ਜ਼ਰੂਰਤ ਹੋਏ ਤਾਂ ਪੂਰਾ ਗਾਂਵ ਜਿਹੜਾ ਸੈ ਉਸਦੇ ਸੋਗੀ ਖੜ੍ਹਾ ਹੋਏ। ਆਹਾਂ ਜਾਗਰੂਕ ਕਹਾਂ ਵੀ ਬਣਨਾ, ਦੂਜੇ ਵੀ ਆਹਾਂ ਜਾਗਰੂਕ ਕਰਨਾ, ਕਹਿੰਦੇ ਆਪਣੇ ਗਾਂਵ ਜੋ ਐਸਾ ਆਦਰਸ਼ ਗਾਂਵ ਬਣਾਉਣਾ ਜਿੱਥੇ ਜੇ ਯੁਵਾਓਂ ਦੇ ਹੱਥਾਂ 'ਚ ਨਸ਼ਾ ਨਹੀਂ ਬਲਕਿ ਸ਼ਿਕਸ਼ਾ, ਰੋਜ਼ਗਾਰ, ਖੇਲ, ਕਹਿੰਦੇ ਉਜਵਲ ਭਵਿਸ਼ ਦੇ ਸੁਪਨੇ ਹੋਣ, ਹੈ ਨਾ। ਤਾਂ ਇਹਨਾਂ ਹੀ ਗੱਲਾਂ ਬਾਤਾਂ ਸੋਗੀ ਹੁਣ ਕਾਰਜਕ੍ਰਮ 'ਚ ਵਕਤ ਹੈ ਇੱਕ ਅੰਤਰਾਲ ਦਾ, ਕਹਿੰਦੇ ਫਿਰ ਆਹਾਂ ਸੁਣਨਾ ਇੱਕ ਲੋਕ ਗੀਤ।